0: ਦੀਆਂ ਕੁੰਮੀ ਤੇ ਪੈਰਾਂ ਦੀਆਂ ਜੁੱਤੀਆਂ ਵੀ ਕਸੀ ਗਈਆਂ ਪਰ ਸਸਤਾ ਸੋਨਾ ਨਹੀਂ ਮਿਲਿਆ।
1: ਓਹੋ ਤੇ ਤੁਸੀਂ ਚਾਚੇ ਕੋਲ ਜਾਓ ਨਾ।
0: ਚਾਚਾ ਕਿਹੜਾ ਚਾਚਾ?
1: ਚਾਚਾ ਜੂਲਰ ਓਕਲੈਂਡ ਬ੍ਰੈਡਫੋਰਡ 9 ਵਾਲੇ ਜਿੰਨਾ ਇਹ ਸਪੈਸ਼ਲ ਆਫਰ ਕੰਡੀ ਮਾਰੀ ਨੱਕਾ ਨਤੀਲਾ ਸਿਰਫ 2 ਪਾਉਂਡਾਂ ਨਾਲ ਕੰਨ ਸਲਾਣੇ ਨਾ 1 ਪਾਉਂਡ ਛਾਪਾਂ ਤੇ ਬੰਗਾਂ ਨਹੀਂ ਕੋਈ ਮਜ਼ਦੂਰੀ ਨਹੀਂ ਵਿਆਹ ਸ਼ਾਦੀ ਨੇ ਜ਼ੇਵਰਾਂ ਪਰ ਸਪੈਸ਼ਲ ਡਿਸਕਾਊਂਟ ਹੈ ਤੇ ਜੇ ਤੁਸੀਂ ਪੁਰਾਣਾ ਸੋਨਾ ਵੇਚਣਾ ਹੈ ਤੇ ਬਹੁਤ ਚੰਗੇ ਰੇਟਾਂ ਪਰ ਦੇਣੇ ਨੇ।
0: ਇੱਕ ਵਾਰੀ ਫਿਰ ਦੱਸੋ ਕਿਹੜੀ ਗਲੀ ਕਿਹੜਾ ਪਤਾ?
1: ਚਾਚਾ ਜੂਲਰਸ ਓਕਲੈਂਡ ਬ੍ਰੈਡਫੋਰਡ 9 ਟੈਲੀਫੋਨ 01274-488-935।
2: Want your business to reach more customers and stay front of mind? Advertising with Sunrise Radio. Connect your brand with a loyal, engaged audience across Yorkshire and our growing DAB network. Radio builds trust, increases awareness, and gives your business repeated exposure throughout the day. And right now, as Sunrise prepares to expand even further, we're offering a limited-time special advertising package. Promote your business today with Sunrise Radio. Call 012-74-735-043.
3: It's a classic hit. Flashback. Flashback. As we go down memory lane. Where were you when you first heard this?

0: ਕੀਤੀਆਂ ਕੁੰਮੀ ਤੇ ਪੈਰਾਂ ਦੀਆਂ ਜੁੱਤੀਆਂ ਵੀ ਕਸੀ ਗਈਆਂ ਪਰ ਸਸਤਾ ਸੋਨਾ ਨਹੀਂ ਮਿਲਿਆ
1: ਓਹੋ ਤੇ ਤੁਸੀਂ ਚਾਚੇ ਕੋਲ ਜਾਓ ਨਾ
0: ਚਾਚਾ ਕਿਹੜਾ ਚਾਚਾ
1: ਚਾਚਾ ਜੂਲਰ ਓਕ ਲੇਨ ਬ੍ਰੈਡਫੋਰਡ 9 ਵਾਲੇ ਜਿੰਨਾ ਸਪੈਸ਼ਲ ਆਫਰ ਕੱਢੀ ਮਾਰੀ ਨੱਕਾ ਨਤੀਲਾ ਹੈ ਸਿਰਫ 2 ਪਾਉਂਡ ਨਾ ਕੰਨ ਸਲਾਣੇ ਨਾ 1 ਪਾਉਂਡ ਛਾਪਾਂ ਤੇ ਬੰਗਾ ਨਹੀਂ ਕੋਈ ਮਜ਼ਦੂਰੀ ਨਹੀਂ ਵਿਆਹ ਸ਼ਾਦੀ ਨੇ ਜ਼ੇਵਰ ਪਰ ਸਪੈਸ਼ਲ ਡਿਸਕਾਊਂਟ ਹੈ ਤੇ ਜੇ ਤੁਸੀਂ ਪੁਰਾਣਾ ਸੋਨਾ ਵੇਚਣਾ ਹੈ ਤੇ ਬਹੁਤ ਚੰਗੇ ਰੇਟਾਂ ਪਰ ਦੇਣੇ ਨੇ
0: ਇੱਕ ਵਾਰੀ ਫਿਰ ਦੱਸੋ ਕਿਹੜੀ ਗਲੀ ਕਿਹੜਾ ਪਤਾ
1: ਚਾਚਾ ਜੂਲਰਸ ਓਕ ਲੇਨ ਬ੍ਰੈਡਫੋਰਡ 9 ਟੈਲੀਫੋਨ 01274-488-935
2: Are you a business looking to make a real difference across our region? The Racial Equity Networking Dinner, REND Leeds Bradford, is seeking sponsors for its not-for-profit event on Friday the 23rd of October at the Madison in Bradford. Connect with influential leaders from business, education and public service, raise your organisation's profile and demonstrate your commitment to race equity, inclusion and opportunity. For sponsorship opportunities, contact Shaheen today on 0770 6923 788. Official radio partner, Sunrise Radio.

0: Right, welcome back, listeners. You're listening to Sunrise Radio, your number one hit music station, Sunrise Radio. और यहाँ भी हमारा साथ दे रहे हैं हमारे लाडले हैं और लाडले को वेलकम कहेंगे, जी हैं कहेंगे, खुश आमदीद कहेंगे, सत बिस्मिल्ला कहेंगे. यहाँ भी हमारा साथ दे रहे हैं चौधरी फरियाद साहब, ओल्ड वे फ्रॉम पाकिस्तान से हमारा साथ दे रहे हैं. और इनका आज नया नाम आ गया और नशीन साहब ने हमें फ़ोन किया, उन्होंने कहा कि उनका नाम होना चाहिए लाडला. और लाडले के बारे में, लाडला हो गया ये हमारा भाई, और क्या कहेंगे. और यहाँ पर मैंने नाम ही लिख लिया लाडला. और यहाँ पे वेलकम कहेंगे, जी हैं कहेंगे, खुश आमदीद कहेंगे, सत बिस्मिल्ला कहेंगे कहेंगे और अस्सलाम वालेकुम व रहमतुल्लाही व बरकातहू.
1: बिस्मिल्ला.
0: चौधरी साहब, क्या चल ठीक है? ठीक है अल्लाह पाक का शुक्र शुक्र शुक्र शुक्र करम करम करम उस मौला ने करम है. और बहुत बहुत शुक्रिया कि आपने हमें याद किया है, और बहुत बहुत शुक्रिया आपका भी. और आपने सुनाओ, बाकी सब ठीक ठाक, कारोबार ठीक ठाक, कारोबार ठीक ठाक?
1: जी सब अल्लाह ना शुक्र है,
0: माशाल्लाह.
1: रात है, बारिश इतनी देरी लगी हुई है.
0: अच्छा,
1: बिजली गई
0: हुई
1: है,
0: बिजली गई है, तो बारिश लगी. क्या कहने चौधरी साहब, ये भी अल्लाह की रहमत है. क्या अल्लाह की रहमत है, माशाल्लाह, वाह.
1: जी
0: जी माशाल्लाह,
1: बाहर खटा खटा से डाने से जिला उठने नो जाने ते मैं भी बड़ा हाल खोना ते दो खट्टा तो ना तड़ैया चादरा छोड़ी है सा.
0: अच्छा,
1: बड़ा ने पता नहीं कुछ लगदा
0: बड़ा ने पता नहीं कुछ लगदा. वाह जी वाह जी, और वाह जी चरपाई जिसे कहने, और चरपाई और मंजी, क्या हाल है? वाह जी वाह, वाह जी वाह.
1: खट्टा उठे ही होता ना, चरपाई मंजिया होता ही होता ना, पर तड़ैया
0: चलो किसी ने भला हो जैसी है, क्या हाल है, किसी ने भला हो जैसी है. अच्छा, तो सा ना अज तक पही गया लाडला. नशीन साहब ने फोन किया, उन्हें बड़ा तारीफ की है, बड़ी हौसला अफजाई की है. तो उन्हें है कि माशाला पिछले पिछले प्रोग्राम में माशाला दो हफ्ते हो गए, और माशाला तुम बड़ा उन्हें ऑफर किया पैसे ने. उन्हें है कि जाओ डॉक्टर के पास जाओ, अपनी हौसला अफजाई करो, अपनी देखभाल करो, और अपना अच्छा खाएं. और उन्होंने ये भी कहा कि मेरी तरफ से उनके लिए पैसे जितने भी चाहे कहेंगे हम देने के लिए तैयार हैं. देखो ये खूबसूरती होती है उनकी माशाला, और आपकी खूबसूरती है, अच्छे इंसानों की लोग कदर करते हैं.
1: परेश भाई लेन देन मुकी जाना, पता नहीं कैसी चीज होनी है जरा, और नहीं मुकना होना खलूस.
0: हाय खलूस. और ये तो जिंदगी ने मिले माशाल्लाह, और हर बंदे की ये खलूस के बारे में पता नहीं है ना, ये
1: खलूस है ना
0: जी.
1: और मैं सोचना वहां हमारे कोई ऐसी चीज नहीं है, मैं उन्होंने खलूस की तरह
0: माशाल्लाह.
1: हाँ, बहुत बहुत शुक्रिया उन्होंने, अल्लाह उनकी बहुत है.
0: देखो कि दो हफ्ते से पहले, दो तीन हफ्ते होंगे, उन्होंने माशाल्लाह हमारे माशाल्लाह डॉक्टर मलिक साहब ने उन्होंने रिक्वेस्ट की थी कि जितने भी पैसे चाहिए आपके लिए मेरे भाई आपके लिए हाज़िर हैं. और ये खूबसूरती होती है कि दोस्त अहबाब अजीज आ रहे हैं माशाल्लाह, एक दूसरे के साथ है, तावन करते हैं और ऑफ़र करते हैं. और आपके लिए बड़ी मैं कहता हूँ कि बड़ी खुशनसीबी है माशाल्लाह हमारे लिए और आपके लिए भी. जी बड़े अच्छे दोस्त अहबाब अजीज उनके साथ मुलाकात हुई है माशाल्लाह, बड़े प्यार करने वाले. और तुम जानने उन्हें सलाम पेश किया ने उस्मान भाई ने, तुमके दो हाथ जोड़ कर उन्हें सलाम पेश किया सी. तो बाकी ने दिगर दोस्त अहबाब है उनसे मुलाकात हुई है, तो बड़ा ही अच्छा लगा माशाल्लाह. जी
1: मैं पता लगी क्या तुम केरी जगह गए हो?
0: अच्छा, पता लगी क्या? शुक्र शुक्र है, शुक्र है. मैं भी खुद हैरान हो गया कि इतनी पब्लिक थी वहाँ पे, और पता नहीं किस तरह उन्हें पहचाना है, ये पता नहीं किस तरह है, मैं उनको जानता नहीं बिलीव करें, पता नहीं किस वजह से उन्होंने मुझे पहचाना है, और उनको पता लगा कि मैं आपका दोस्त हूँ. तो बड़ा ही ये अच्छा लगा माशाल्लाह, ये सुन के भी देख के भी. और वो आपको खुद बताएंगे माशाल्लाह, जब आपसे मुलाकात होगी ना तो वो आपको खुद बताएंगे माशाल्लाह. जी जी
1: चलो जनाब, तुसाने बहुत बहुत शुक्रिया
0: जी,
1: और तुसाने पूरी महफिल ना शुक्रिया, और बिल्कुल नशीन ना शुक्रिया
0: जी.
1: चलो ਜਿਹੜਾ ਜ਼ਿਆਦਾ ਪੈਸੇ ਥੋੜੇ ਥੋੜੇ ਕਰਨੇ ਜਿਹੜਾ ਭੰਡ ਬਣਦੀ ਲੇਕਿਨ
0: ਭੰਡ ਬਣੀ ਓਏ ਓਏ ਹੋਏ ਵੈਸੇ ਅੱਜ ਕੱਲ੍ਹ ਰੇਟ ਵੀ ਅੱਛਾ ਰੇਟ ਹੈ ਮਾਸ਼ਾ ਅੱਲਾਹ ਪੰਜ ਚਲੋ ਪੰਜ ਰੱਖਣੇ ਨਾ ਕਿ ਹਾਲ ਹੈ ਚਲੋ ਜਿਸ ਤਰ੍ਹਾਂ ਵੀ ਤੁਹਾਨੂੰ ਖੁਸ਼ੀ ਹੈਗਾ ਮੈਨੇ ਭਾਈ ਉਹਨਾਂ ਦਾ ਆਫਰ ਕੀਤੇ ਇਹ ਤੁਸੀਂ ਤੁਹਾਨੂੰ ਡਿਪੈਂਡ ਹੈ ਉਹਨਾਂ ਹੈ ਕਿ ਜਿਤਨੇ ਕ੍ਰੈਡਿਟ ਹੈ ਜਿਤਨਾ ਖਰਚਾ ਪਾਣੀ ਹੈ ਉਹਨਾਂ ਕਿੰਨੀ ਵਾਰੀ ਹੁਣ ਨਹੀਂ ਕਿੰਨਾ ਉਹਨਾਂ ਦੋ ਤਰ੍ਹਾਂ ਹਫ਼ਤੇ ਦੋ ਮਹੀਨੇ ਪਹਿਲੇ ਮੈਨੇ ਗੱਲ ਕੀਤੀ ਸੀ ਅਤੇ ਦੁਬਾਰਾ ਮੈਨੂੰ ਗੱਲ ਪਿਛਲੇ ਹਫ਼ਤੇ ਗੱਲ ਕੀਤੀ ਹੈ ਇਹ ਅਵਾ ਕੇ ਦੋਸ਼ ਮੈਨੂੰ ਗੱਲ ਕੀਤੀ ਸੀ ਅਤੇ ਬੜਾ ਅੱਛਾ ਲੱਗਾ ਜੀ دیکھو میرے بھائی چھوٹی سی بات کروں کیونکہ لمبی بات نہ ہو جائے دیکھو کہ اس زمانے میں اس دور میں کسی کو کہیں نا کہ پاؤنڈ دے دے کوئی بھی نہیں پاؤنڈ دے گا تو انہوں نے آپ کو آفر کیا ہے اور مجھے پتا ہے کہ جو ڈاکٹر مالک صاحب ہیں وہ تو 100% مجھے پتا ہے وہ بات کرتے ہیں وہ کرتے ہیں اور ہمیشہ ہی وہ بات ہوتی ہے ماشاء اللہ تو وہ ایسے ہی ہوتا ہے تو وہ بھی انہوں نے بھی ایسے کیا ہے اور نشیر صاحب نے انہوں نے بھی ایسے کیا ہے تو اچھا لگا ماشاء اللہ کیونکہ یہ جو نا ان کی زبان بڑی پیاری زبان ہے ماشاء اللہ اور یہ ایسے لوگ نہیں کہ ویسے وہ کہتے ہیں کہ کہنا والے یہ کرنا بھی یہ کرنے والے لوگ ہیں ماشاء اللہ جی
1: ਜਿਹੜਾ ਬੰਦਾ ਜਿਸ ਵੇਲੇ ਕਿਸੇ ਕੇ ਆਖਣਾ ਨਾ
0: ਜੀ ਜੀ
1: ਜੇ ਉਹ ਦਿਲੋਂ ਦੇਣਾ ਨਾ ਦੇਣਾ ਚਾਹਣਾ ਨਾ ਤੇ ਉਹ ਬੰਦੇ ਨਾਲ ਪਤਾ ਲੱਗੀ ਜਾਣਾ ਕਿ
0: ਦਿਲ ਹਾਂ ਇਹ ਸੋਹਣੀ ਗੱਲ ਕੀਤੀ ਨੇ ਹਾਂ ਇਹ ਸੋਹਣੀ ਗੱਲ ਕੀਤੀ ਨੇ ਮਾਸ਼ਾਅੱਲਾ ਬੜੀ ਸੋਹਣੀ ਗੱਲ ਜੀ ਅੱਛਾ ਕੀ ਲੈ ਕੇ ਆਏ ਹਮਾਰੇ ਲਈ
1: ਜੀ ਇੱਕ ਜਵਾਬ ਫਿਰ ਸਾਰਿਆਂ ਦਾ ਸ਼ੁਕਰੀਆ
0: ਜੀ
1: ਸਭਾਂ ਕੀ ਬਹੁਤ ਬਹੁਤ ਸਲਾਮ
0: ਵਾਲੇਕਮ ਸਲਾਮ
1: ਸਾਰਿਆਂ ਨੂੰ ਸਲਾਮ ਰੱਖਣ ਦੇ ਸਲਾਮ ਜੋ ਸ਼ੁਰੂ ਕਰਨੇ ਆ
0: ਜੀ ਜੀ
1: ਅਤੀਸ਼ਾ ਬਾਜੀ ਨੇ ਨਸ਼ੀਨ ਜੀ ਨੇ
0: ਜੀ
1: ਉਹਨਾਂ ਦਾ ਫਿਰ ਸ਼ੁਕਰੀਆ ਸਿਮੀ ਜੀ ਨੇ ਉਹਨਾਂ ਦੀ ਅੰਮਾ ਜੀ ਨੇ
0: ਜੀ
1: ਰਜ਼ਾਲਾ ਬਾਜੀ ਨੇ ਉਹਨਾਂ ਕੋਲ ਫੋਨ ਜੀ ਨੇ ਸੀਮਾ ਜੀ ਨੇ
0: ਜੀ
1: ਪਰੀ ਜੀ ਨੇ ਲੇਖਾ ਜੀ ਨੇ ਸਾਰਾ ਜੀ ਭਾਬੀ ਸਾਹਿਬਾ ਗਿੱਦੜ ਬਾਈ ਫਰਜ਼ਾਨਾ ਜੀ ਸਾਇਮਾ ਜੀ ਸਭਾ ਜੀ
0: ਜੀ
1: ਔਰ ਸੋਨੀਆ ਜੀ ਇਹਨਾਂ ਸਭਾ ਨੂੰ ਮੇਰਾ ਬਹੁਤ ਬਹੁਤ ਸਲਾਮ ਅਦਾਬ
0: ਜੀ
1: ਔਰ ਮੋਹਤਰਮ ਆਮਰ ਬਾਈ ਨੇ ਮਹਿਬੂਬ ਲਾਈ ਸਾਹਿਬ ਨੇ ਅਮਦਸਰ ਸਾਹਿਬ ਨੇ ਅਜੀਤ ਰਹੀਮ ਸਾਹਿਬ ਨੇ
0: ਜੀ
1: ਚੌਧਰੀ ਮਨੀਰ ਸਿੰਘ ਚੱਕੀ ਵਾਲੇ ਨੇ ਸ਼ਕੀਲ ਸਾਹਿਬ ਨੇ ਹੀਰਾ ਸਾਹਿਬ ਨੇ ਵਾਜਿਦ ਬਾਈ ਨੇ ਅਜੀਬ ਚੌਹਾਨ ਸਾਹਿਬ ਜਾਵੇਦ ਮੀਰ ਬਾਈ ਅਬਦੁਲ ਕਿਸਮ ਬਾਈ
0: ਜੀ
1: ਨਵੀਦ ਰਾਣਾ ਸਾਹਿਬ ਜਨਾਬ ਤਾਰ ਅਕਬਰ ਸਾਹਿਬ ਚੌਧਰੀ ਮੁਜ਼ਫਰ ਸਾਹਿਬ ਸਾਡੇ ਦੋਸਤ ਚੌਧਰੀ
0: ਜੀ
1: ਆਸਫ ਰਿਆਸਤ ਸਾਹਿਬ ਡਾਕਟਰ ਚੌਧਰੀ ਮਾਲੂਕ ਸਾਹਿਬ
0: ਜੀ
1: ਸਰ ਤੁਸਾਂ ਦਾ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ
0: ਜੀ
1: ਅੱਲਾਹ ਤੁਹਾਨੂੰ ਖੁਸ਼ ਰੱਖੋ
0: ਆਮੀਨ
1: ਤੇ ਚੌਧਰੀ ਰੁਖਤਾਰ ਸਾਹਿਬ ਅਹਿਮ ਖਾਨ ਸਾਹਿਬ ਨਦੀਮ ਮਨਸੂਰ ਸਾਹਿਬ ਰਾਜਾ ਵਕਾਸ ਰਾਜਾ ਜ਼ਿਕਰ ਨੈਨ
0: ਜੀ
1: ਚੌਧਰੀ ਮਨੀਰ ਮੇਰਾ ਭਰਾ ਜ਼ਫਰ ਅਲੀ ਹੀਰੋ ਸਾਹਿਬ ਮਹਿਮੂਦ ਸਾਹਿਬ ਰਾਜਾ ਸ਼ੋਇਬ ਸਾਹਿਬ
0: ਜੀ
1: ਔਰ ਇਕਰਾਮ ਭਾਈ ਸਲਵਾਨ ਸਾਹਿਬ ਸਿਮਰੇਜ਼ ਬਾਈ ਅਟਵਾਨ ਬਾਈ
0: ਜੀ
1: ਔਰ ਮਨੀਰ ਸਿੰਘ ਐਲੀ ਸ਼ੇਖ ਸਾਲੇ ਅਨੀਸ ਬਾਈ
0: ਜੀ
1: ਔਰ ਐਫ ਰਹਿਮਾਨ ਸਭਾਂ ਦੋਸਤਾਂ ਬੇਲੀਆਂ ਸਿੰਘ ਨੇ ਮੇਰਾ ਬਹੁਤ ਬਹੁਤ ਸਲਾਮ
0: ਵਾਲੇਕਮ ਅਸਲਾਮ
1: بسم اللہ کرا لکھنے نے کہ سر سجدے رکھ کے تسبیح پڑھا سر سجدے رکھ کے تسبیح پڑھا یا نچ کے تیری سنا آکھاں بلا نال کراں تعریف تیری یا ہاتھ چک کے آکھا دوا آکھاں تیرے رحم و فضل دی دوائی پاواں یا بخشن ہار تے کرم فرما آکھاں اللہ اللہ دی کراں سنا فاضل یا اشہد ان لا الہ
0: واہ جی واہ واہ کیا کیا
1: پھر اثرت ہور نہ منگن دی رہی باقی اثرت ہور نہ منگن دی رہی باقی جو بھی دیتا اس بے شمار دیتا کدی خوشیاں دے گنج ہزار بخشے کدی غماں دا بخش انبار دیتا
0: واہ جی واہ
1: کدی پائیاں تے یاراں دے چنڈ بخشے کدی دشمنی دا سٹ پار دیتا کدی بھریا دولتیں پیار فاضل کدی خزاں دے وانگ اجاڑ دیتا
0: واہ جی واہ کیا کہنی
1: مجاز نے رنگ
0: جی
1: آخر نے کہ اگر برا نہ منے تے ساجن دس اتنا
0: واہ واہ
1: سے بننا میرا کیوں اپنا بناونا سے تین ہاتھ جوڑے او کیا رائے الفت مینو سسی تے سونی وکھاونا سے
0: واہ
1: اج لکنا ہے کل دید خاطر عید ادھر پہ چاتیاں پاونا سے
0: واہ
1: اج تکنا تے نظراں چورا لینا ہے کل راواں وچ اکھیاں بچاونا سے
0: واہ جی واہ کیا کہنی کیا کہنی
1: پیر چما نہ لب کھولیں
0: واہ
1: سجدے کر کر کل مناونا سے
0: واہ
1: قسم ڈر اج تینو بدنامیاں دا کل کیوں قسماں نبان دیاں کھاونا سے
0: ہائے ہائے ہائے کیا کہنی کیا کہنی
1: اکھیا سجنا یاد کر کس اکھیا سی مر جاسا مکھ موڑنا میں نہ توں تو میرا میں تیرا گواہ اللہ در ہور دا لوڑنا میں نہ تے
0: واہ جی واہ کیا کہنی
1: دنیا لکھ کرے چوتر چالے دامن الفت دا چھوڑنا میں نہ تو
0: واہ
1: سچی وانگ نے ساڑنا تلا اندر سونی وانگ نے روڑنا میں نہ تو
0: واہ جی واہ کیا کہنی
1: سب کھل کے نہیں پڑنا بے وفائی دا وعدہ پیار دا توڑنا میں نہ تو
0: واہ جی واہ
1: کدھر گیاں اج قسماں وعدے آسم دل غیر نال جوڑنا میں نہ تو
0: واہ جی واہ کیا کہنی واہ
1: آخیا نہ رب کھولدا سا نہ پوچھدا سا ਖੋਲਣ ਲਈ ਮਜਬੂਰ ਕਰਾਇਆ ਤੇ ਤੂੰ ਨਾ ਰੱਬ ਖੋਲਦਾ ਸਾਂ ਨਾ ਪੁੱਛਦਾ ਸਾਂ ਬੋਲਣ ਲਈ ਮਜਬੂਰ ਕਰਾਇਆ ਤੇ ਤੂੰ ਬੇਵਫਾ ਕੀ ਤਾਂ ਮੈਂ ਬੋਲ ਪਿਆ ਕਿਹੜਾ ਵੱਡਾ ਇਲਜ਼ਾਮ ਲਗਾਇਆ
0: ਤੂੰ ਵਾਜੀ ਵਾਹ ਕਿਆ ਕਹਿੰਦੇ
1: ਤੂੰ ਹਰ ਸਿਸਮ ਕੀਤਾ ਫਿਰ ਵੀ ਚੁੱਪ ਰਿਹਾ ਸਿਸਮ ਨਵੇਂ ਤੇ ਨਵਾਂ ਅਜ਼ਮਾਇਆ ਏ ਤੂੰ ਵਸੇ ਵਿੱਚ ਸ਼ਰੀਕਾਂ ਨੇ ਅਜ਼ਰ ਕੀਤਾ ਹਰ ਦੁੱਖਾਂ ਦਾ ਗੱਲ ਪਵਾਇਆ ਏ ਤੂੰ
0: ਵਾਜੀ ਵਾਹ
1: ਸਜ਼ਾ ਕੀਤੀ ਬਿਸਮਿਲਾ ਜੀ ਬਿਸਮਿਲਾ ਭਾਵੇਂ ਨਫ਼ਰਤ ਦੇ ਨਾਲ ਬੁਲਾਇਆ ਏ ਤੂੰ ਕੀਤੀ ਕਿਹੜੀ ਗਲਤੀ ਦੱਸ ਕੋਈ ਮੇਰੀ ਗਲਤੀ ਜਿਸ ਲਈ ਦਰਦਾਂ ਦੀ ਸੂਲੀ ਚੜਾਇਆ ਏ ਤੂੰ
0: ਵਾਜੀ ਵਾਹ ਕਿਆ ਕਹਿੰਦੇ
1: ਦਿਲ ਮੰਗਿਆ ਈ ਤੈਨੂੰ ਦੇ ਦਿੱਤਾ ਸ਼ਾਇਦ ਇਸੇ ਸਿਰੇ ਦਾ ਪਾਇਆ ਈ ਤੂੰ ਜੀਸਾ ਉਜੜੀ ਮੁਹੱਬਤ ਵਿੱਚ ਸੋਚਿਆ ਸੀ
0: ਵਾਜੀ ਵਾਹ
1: ਜੀਸਾ ਉਜੜੀ ਮੁਹੱਬਤ ਵਿੱਚ ਸੋਚਿਆ ਸੀ ਮੈਂ ਪਰ ਚੁੱਪ ਦਾ ਬੰਧਨ ਤੜਵਾਇਆ ਤੇ ਤੂੰ
0: ਵਾਹ
1: ਹੁਣ ਮੈਂ ਪੁੱਛਦਾ ਤੇ ਆਸਮ ਜ਼ਮਾਨਾ ਸੁਣਸੀ
0: ਵਾਹ
1: ਹੁਣ ਮੈਂ ਪੁੱਛਦਾ ਤੇ ਆਸਮ ਜ਼ਮਾਨਾ
0: ਸੁਣਸੀ
1: ਉਹ ਮੈਂ ਤੇ ਜੋ ਜੋ ਕਰਮ ਫਰਮਾਇਆ ਏ ਤੂੰ
0: ਹਾਏ ਹਾਏ ਹਾਏ ਹਾਏ ਹਾਏ ਕੀ ਕਹਿੰਦੇ
1: ਆਖਿਆ ਭਾਵੇਂ ਬੁਰਾ ਮੰਨੇ ਅੱਜ ਪੁੱਛਦਾ ਮੈਂ ਭਾਵੇਂ ਬੁਰਾ ਮੰਨੇ ਅੱਜ ਪੁੱਛਦਾ ਮੈਂ ਦਾਮਨ ਉਸ ਵਕਤ ਫਲਾਇਆ ਦੱਸ ਮੈਂ ਜਾਂ ਤੂੰ ਕਿਸ ਨਜ਼ਰ ਪਿਆਰ ਦੀ ਚਾਹੀ ਪਹਿਲੀ ਪਹਿਲਾਂ ਕਦਮ ਕਿਸ ਚਾਇਆ ਦੱਸ ਮੈਂ ਜਾਂ ਤੂੰ
0: ਵਾਜੀ ਵਾਹ ਕਿਆ ਕਹਿੰਦੇ
1: ਕੌਣ ਵੱਖ ਹੋਇਆ ਲੱਖੋਂ ਕੱਖ ਹੋਇਆ ਮਨ ਵਿੱਚ ਗੈਰ ਵਸਾਇਆ ਦੱਸ ਮੈਂ ਜਾਂ ਤੂੰ ਕੌਣ ਰੁਸਿਆ ਬਿਨ ਕਸੂਰ ਰੁਸਿਆ ਸਦਾ ਕਿਸ ਮਨਾਇਆ ਦੱਸ ਮੈਂ ਜਾਂ ਤੂੰ
0: ਤੂੰ ਵਾਜੀ ਵਾਹ ਕਿਆ ਕਹਿੰਦੇ
1: ਕੌਣ ਕਰਿਆ ਗੱਲਾਂ ਰਾਤੀ ਤਾਰਿਆਂ ਨਾਲ ਤਨ ਮਨ ਜਲਾਇਆ ਦੱਸ ਮੈਂ ਜਾਂ ਤੂੰ ਕੌਣ ਹੱਸਦਾ ਰਹਿੰਦਾ ਕੌਣ ਰੋਂਦਾ ਰਹਿੰਦਾ ਦੁੱਖ ਉਮਰਾਂ ਦਾ ਪਾਇਆ ਦੱਸ ਮੈਂ ਜਾਂ
0: ਤੂੰ ਵਾਜੀ ਵਾਹ ਕਿਆ ਕਹਿੰਦੇ
1: ਕੌਣ ਦੀਦ ਤਾਲਬ ਕੌਣ ਪਰਦਿਆਂ ਵਿੱਚ ਮੁੱਖ ਕਿਸ ਲਕਾਇਆ ਦੱਸ ਮੈਂ ਜਾਂ ਤੂੰ ਕਿਸ ਦਾ ਡਰ ਹੈ ਸੀ ਕਿਸ ਦਾ ਸਰ ਹੈ ਸੀ ਠੋਕਰ ਮਾਰ ਹਟਾਇਆ ਦੱਸ ਮੈਂ ਜਾਂ ਤੂੰ
0: ਤੂੰ ਵਾਹ ਕਿਆ ਕਹਿੰਦੇ
1: ਕੌਣ ਉਜੜਿਆ ਤੇ ਕਿਸ ਨੇ ਉਜਾੜਿਆ ਏ ਕੌਣ ਉਜੜਿਆ ਤੇ ਕਿਸ ਨੇ ਉਜਾੜਿਆ ਏ ਗਲੀ ਗਲੀ ਰੁਲਾਇਆ ਦੱਸ ਮੈਂ ਜਾਂ
0: ਤੂੰ ਵਾਹ
1: ਆਤਮ ਕੌਣ ਫਰਿਆਦੀ ਅੱਜ ਤੋੜੀ
0: ਆਹਾਂ
1: ਆਸਮ ਕੌਣ ਫਰਿਆਦੀ ਅੱਜ ਤੋੜੀ
0: ਵਾਹ
1: ਕੌਣ ਭੁਲਿਆ ਭੁਲਾਇਆ ਦੱਸ ਮੈਂ ਜਾਂ
0: ਤੂੰ ਵਾਹ ਕਿਆ ਕਹਿੰਦੇ
1: ਪਰਵੇਜ਼ ਭਾਈ
0: ਜੀ ਜੀ
1: ज्यादा
0: टाइम कोई कोई बात नहीं मेरे भाई कोई बात नहीं बहुत बहुत शुक्रिया मेरे भाई आप आए और बाहर आ गए बहुत बहुत शुक्रिया और आपको सलाम पेश कर रहे हैं अधिकर साहब वो फ्लश कर रही हैं वो आपका शुक्रिया अदा कर रहे हैं और पुणे ने माशाल्लाह और उस्मान भाई वो हमारा प्रोग्राम सुन रहे हैं माशाल्लाह और वो भी फ्लश करें मेरे ख्याल में वही होंगे बहुत बहुत शुक्रिया आपका भी शुक्रिया अदा करता हूँ और जी वालेकुम अस्सलाम बहुत बहुत शुक्रिया मेरे भाई वैसे दिल से बजानी है वैसे देखो कोशिश करना नेक्स्ट आवर में ठीक है बहुत बहुत शुक्रिया सर बहुत बहुत मेहरबानी शुक्रिया नवादिश
1: बिजली
0: दे अल्लाह रहम कर सी अल्लाह रहम कर सी बाबा ठीक है बिजली अमीर को नहीं अल्लाह रहम कर सी अल्लाह रहम कर सी दुनिया तरक्की करेगी देखो वाह क्या कहने वाह बहुत बहुत शुक्रिया सर बहुत बहुत शुक्रिया रब रखा बहुत बहुत शुक्रिया सर अल्लाह बादशाह खुश रखे अल्लाह अल्लाह रखा बहुत बहुत शुक्रिया अल्लाह हाफिज़ वाओ ये थे हमारे मोहतरम हमारे भाई हमारे दोस्त जितनी की मैं तारीफ करना कम है बहुत बहुत शुक्रिया इनका भी और हमें अच्छा लगा आपने हमें याद किया बहुत बहुत शुक्रिया आपका भी यहाँ भी हमने क्या करना कि छोटी सी ब्रेक करेंगे ब्रेक के फौरन बाद हमारा साथ देने मोहतरम हैं बहुत बहुत शुक्रिया राना नबी साहब बहुत बहुत शुक्रिया आपका भी आप भी कोशिश कर रहे हैं और यहाँ जल्दी जल्दी भी कर रहा हूँ कि आपकी भी लाइन मिल जाए बहुत बहुत शुक्रिया आपका भी कि हमने आपके साथ भी गुफ्तगू करनी है बहुत बहुत शुक्रिया आपका
2: कोई परोंठे शुरूठे नहीं मिलन लगे किचन विच सारा सामान मकिया पिया है आटा चावल दाला गोश्त सब्जियां हर चीज लेन जाओ ते अद्दा दिन लग जाना है
3: तुसी फिकर ए ना करो जी हने ए एशिया सुपर स्टोर जाने आ ते सारी शॉपिंग करके ले आने आ उन्होंने नवी ब्रांच भी खोली है जिथे हर किस्म दा किचन ते घरेलू सामान बड़ी मुनासिब कीमता ते मिल जाएगा और गोश्त भी उत्थों ही लवांगे
2: वाह जी चलो फिर आके परोंठे भी बनाने नहीं
3: एशिया सुपर स्टोर साउथफील्ड रोड ब्रैडफोर्ड 5 टेलीफोन 01274464446
4: Have you noticed the way fans shout at football matches?
5: Oh, wake up!
4: That's because conveying your message with sound is the most effective way to communicate to the players on the pitch that they're rubbish. And this works in advertising too. You see, research shows how brands that use radio to amplify their advertising are 49% more likely to get noticed. See radio differently at radiocentre.org.